0: इस प्रोग्राम रे प्रायोजकन कृषि ते कने किसान कल्याण मंत्रालय भारत सरकार ते मिसी साथी प्रोग्राम में मेरु सहयोग दे रहा हूँ दुर्गा जी। दुर्गा जी जय हिंद। ते किसानवाणी प्रोग्राम सुनने वाले से भी किसान लान जे भी जय हिंद।
1: जय हिंद मुकेश जी। उम्मीद करता हूँ कि किसान ला ठीक ठाक बोने और अपना मनपसंद प्रोग्राम किसान वाणी सुनी रहा रहे बोने ते हूँ नजर है कि ये किसान ला अपने उदाहरण में काम भी गिर रहा बने कि जे किया सहरतम कि जिन थोड़ी जेठी कुकड़ी बेरी तन केरी निदनेरी आई जेरी न ते तन कुकड़ी निदी रहा रहे न ते अस आतम की जाना मतलब बाले प्रेनर पासन तन मासी बेने दिया रहे हाँ ते तू सुना तू सही निदी कुकड़ी की आई
0: भाई यारा हूँ नजर इशो जमींदारू बाटल जगाई जगाई पोड़ जंसरा शो कोई कंडी ला कोई लोमर दूर दराजन
1: जी
0: ਤਾਂ ਜੇ ਬਸ਼ਾਖ ਹੋ ਬਾਟਲ ਬਹੁਤ ਤਾਂ ਲਗਭਗ ਆਕਾਰ ਕੁਕੜੀ ਹੋਣਾ ਲੋਕ ਕੰਮ ਕਰੀ ਰਹੇ ਔਰ ਮੌਸਮ ਵੀ ਆ ਰਿਹਾ ਬੀਚ ਬੀਚ ਮੈਂ ਟਾਈਮ ਦੇ ਰਿਹਾ ਔਰ ਨਿਦਰਨ ਲਈ ਬੜਾ ਅੱਛਾ ਟਾਈਮ ਦੇ ਰਿਹਾ ਔਰ ਕਿ ਜੋ ਕਿ ਨਿਦਰਨ ਪਾਤੀ ਅਗਰ ਅੱਖ ਦੀ ਅੱਡ ਦੁਪਹਰ ਆਏ ਤਾਂ ਗਾਸ ਵਾਸ ਆ ਰੂਪ ਕੋਈ ਗਾ ਤੇ ਤੇ ਬਸ ਕੰਢੀ ਲਾ ਕੇ ਮੈਂ ਹੁਣ ਨਜ਼ਰ ਆਇਆ ਕਾਰੋਬਾਰ ਸਰ ਰੋਏ ਕੁਕੜੀ ਕੇਰੀ ਨੇਦਾਈ ਚਲੀ ਰਹਾ ਔਰ ਇਹ ਤੇ ਰਾਏ ਜੇਠੋ ਬਾਟ ਜੈ ਬੋਤੇ ਤਾਂ ਹੁਣ ਨਜ਼ਰ ਨੇਦਾਈ ਕਰੋ ਅਗਰ ਜੈ ਕਨੇਠੋ ਬਾਟਲ ਬੋਤੇ ਜੈਨ ਸਰਾਂ ਕਿਛ ਲੋਕਾਂ ਨੇ ਤਾਂ ਜੈਠੇ ਮਾਂ ਵੀ ਕੁਕੜੀ ਵੀ ਤਨ
1: ਬਿਲਕੁਲ
0: ਤੇ ਹੁਣ ਨਜ਼ਰ 10 ਕਰੋੜ ਰੁਪਏ ਰੋ ਜ਼ੋਰ ਹੈ
1: ਜੀ ਜੀ
0: ਤਾਂ 10 ਕਰੋੜ ਜੈ ਬਾਟਲੇ ਤਾਂ ਹੁਣ ਨਜ਼ਰ ਤਨ ਜੋ ਵੀ ਅੱਛੋ ਟਾਈਮ ਹੈ ਕਿ ਜੋ ਕਿ ਜ਼ਿਆਦਾ ਬਾਰਿਸ਼ ਬੋਣ ਤਾਂ ਫਿਰ ਵੀ ਜ਼ਮੀਨੀ ਮਾਂ ਕੋਈ ਕੰਮ ਨਾ ਬਣੇ ਤੇ ਹੁਣ ਨਜ਼ਰ ਜ਼ੋਰ ਹੈ ਕਿ ਬਾਈ ਛੇਟਲਾ ਕਰੋ ਕੰਮ ਕਰੋ
1: ਬਹੁਤ ਜ਼ਿਆਦਾ
0: ਜ਼ੋਰ ਹੈ ਆ ਸਿਹਤਮ ਕਿ ਹੁਣ ਯਾਰ ਕਿਛ ਲਾ ਕੇ ਨਿਸ਼ੇ ਜੈ ਕਿ ਛੇਟਲਾ ਛੁੱਟੀ ਜ਼ੋਰਨ ਲੋਕ ਨਹੀਂ ਕਰਨ ਕਿ ਜੇ ਕਿ ਅੱਖ ਤਾਂ ਪੈਨ ਦੀ ਸੁਵਿਧਾ ਜੈ ਪਹਿਲੇ ਬੋਤੀ ਥੀ ਕੁੱਲਾ ਬੋਤੀ ਥੀ ਮਲਾਨਾ ਤੈਨਾ ਟੈਸਟ ਜ਼ਮਾਨਾ ਬਣ ਰਹੇ ਬਹੁਤ ਥੀ ਹੈ ਤਾਂ ਤੈਨ ਹੋਣੀ ਉਂਡੇ ਉਂਡੇ ਗਈ ਸੀ ਜ਼ੋਰ ਅਤੇ ਜੈ ਕੂਲਰ ਜਗਾਏ ਤਾਂ ਉਭਰੇ ਰਹੀ ਜ਼ੋਰ ਹੀ ਹੋ ਰਹੀ ਸੈਟਲ ਤਾਂ ਅਗਰ ਪਾਣੀ ਪੂਜਣ ਬੜੂ ਮੁਸ਼ਕਿਲ ਹੈ
1: ਜੀ
0: ਲੇਕਿਨ ਕਿਸ ਜਗਾਏ ਇੰਜੈਂਸ ਰਹੀ ਸੀ ਬਡਲਾਏ ਰਹੀ ਸ਼ਹਿਰ ਹੋਟਲ ਜ਼ੋਰ ਐਸਮਾ ਵੀ ਸੈਟਲ ਅਗਰ ਕੰਮ ਬੋਤਨ ਜਾਂ ਕੇਲਰ ਲਾ ਕੇ ਮਾਂ ਕਾਫੀ ਜ਼ਿਆਦਾ ਧਾਨ ਰੋ ਕੰਮ ਬੋਤੇ ਅਤੇ ਹੁਣ ਜ਼ਰਾ ਇਸ਼ੇ ਕਿਸਾਨ ਲਾ ਧਾਨ ਦੇ ਕੰਮ ਮਾਂ ਜ਼ਿਆਦਾ ਮਸਰੂਫਨ ਛੇਟਲਾ ਘਟਨੇ ਲੱਗ ਰਹੇ ਨੇ ਸਾਫ਼ ਸਫਾਈ ਲਰਨ ਕਰਨੇ ਮੈਨੂੰ ਲੱਗ ਰਹੇ ਕੱਟਣੇ ਜਾਂ ਕਈ ਜਗੈਨ ਵੀ ਲੱਗਦੇ ਜੈ ਐਸੇਟਰੋ ਵੀ ਬਟਲ ਬੋਤੇ ਕੋਈ ਤੇ ਜਾਣਾ ਥੋੜ੍ਹ ਪਹਿਲੂ ਲਾਤਨ ਤਾਂ ਤੈਨੇ ਵੀ ਲੱਗਦੇ ਤਾਂ ਪਾਣੀ ਵੀ ਲਈ ਛੱਡ ਰੂ ਕਰਕੇ ਥਾਲਾ ਵੀ ਤਿਆਰ ਬੀਜ ਬਸ ਹੈ ਜ਼ਮੀਨਦਾਰੀ ਇਸੇ ਬਡਲਾ ਐਮਾ ਧਾਨ ਲਾਤਮ ਅੱਜ ਦੀ ਕੁਕੜੀ ਲਾਤਮ ਦਾਲ ਵਗੈਰਾ ਸਬਜ਼ੀ ਦੇ ਮੌਸਮ ਪੁਰ ਨਿਰਭਰ ਬੋਚੇ ਤੇ ਅੱਜ ਕੱਲ੍ਹ ਤਾਂ ਮੌਸਮ ਵੀ ਠੀਕ ਹੈ ਹੁਣ ਤੱਕ ਫਿਲਹਾਲ
1: ਬਿਲਕੁਲ
0: ਤੇ ਅਗਰ ਉਹ ਨਹੀਂ ਪਾਤੋ ਕਿ ਪੈਤਰੀ ਸਾਲ ਹੈ ਜਾਂ ਅਸੀਂ ਭਗਵਾਨ ਨੇ ਬਹੁਤ ਜ਼ਿਆਦਾ ਤਰਾਸਤੀ ਵਰਤਾਏ ਪੂਰੇ ਬਹੁਤ ਜ਼ਿਆਦਾ ਦੁਨਿਆਈ ਪੁਰ ਲੇਕਰ ਜੈ ਕਿਸਾਨ
1: ਜੰਮੂ
0: ਕਸ਼ਮੀਰ ਨੂੰ ਜ਼ਿਆਦਾ ਨੁਕਸਾਨ ਭੇਜੋ ਜਿਸਮਾ ਕਿ ਅੱਖ ਪਛੀਟੋ ਆਸਨ ਵੀ ਲੇਗੀ ਜੋ ਪੈਤਰੀ ਸਾਲ ਹੈ ਕੋਈ ਫਸਲ ਨਹੀਂ ਬੋਲੀ ਲੇਕਿਨ ਇਸ ਸਾਲ ਅਸੀਂ ਦੁਆ ਹੈ ਜਾਂ ਉਮੀਦ ਹੈ ਕਿ ਬਾਈ ਤੇਰੇ ਜ਼ਰੀ ਕੋਈ ਆਸਨ ਜ਼ਿਆਦਾ ਬਰਸਾਤ ਨਾ ਬੋਏ ਤਾਂ ਇਸੀ ਫਸਲ ਹੁਣ ਤੱਕ ਅੱਛੀ ਗਈ ਰਹੀ ਅਤੇ ਅਗਰੋਂ ਵੀ ਅਸ ਉਮੀਦ ਕਿ ਤੁਮ ਭਗਵਾਨ ਹੈ ਕਿ ਇਸੀ ਦੁਆਏ ਕਿ ਇਸੀ ਫਸਲ ਜਿੱਤ ਸਾਰੀ ਇਹ ਰਿਜ਼ਰ ਰਹਾ ਹੈ ਤਾਂ ਕਿ ਅਸ ਆਪਣੀ ਜ਼ਿੰਦਗੀ ਬਸਰੀ ਕਰ ਮਗਰੋਂ
1: ਜੀ ਜੀ ਯਾਰ ਤਾਂ ਇਸੀ ਫਸਲ ਗੱਲ ਜਿੰਜਰਾ ਅਸੀਂ ਧਾਨ ਕੁੱਕੜੀ ਕੇ ਗੱਲ ਕੀ ਸਾਥ ਸਾਥ ਹੀ ਇਸ ਕਈ ਕਿਸਾਨ ਲਾਉਣ ਤਾਂ ਸਬਜ਼ੀ ਸਬਜ਼ੀ ਵੀ ਲਾਤਨ ਔਰ ਅਸੀਂ ਲੋਹਰੀ ਵੀ ਲੋੜਨ ਸਬਜ਼ੀ ਸਬਜ਼ੀ ਮਤਲਬ ਅਸੀਂ ਜ਼ਮੀਨਦਾਰੀ ਸਹੀ ਅੱਖ ਦੂਈ ਹੋਰ ਵੀ ਕਾਰੋਬਾਰ ਜੇ ਤਾਂ ਰੱਖੋ ਲੋੜੇ ਔਰ ਅਸ ਆਰਾਮ ਅਸੀਂ ਆਪਣੇ ਲਾਉਣ ਮਾਂ ਹੋਰ ਵੀ ਨਿੱਕੇ ਛੁੱਕੇ ਕਾਰੋਬਾਰ ਰੇਖੀ ਸਕਦਮ ਔਰ ਕੇਰੀ ਸਕਦਮ ਤਾਂ